ਅੱਜ ਰੱਥਾ ਨਹੀਂ ਅੱਜ ਰੱਥਾ ਨਹੀਂ ਦੇਰੀ ਦਾ ਦੇਰੀ ਦਾ ਦੇਰੀ ਦਾ ਦੇਰੀ ਦਾ ਦੇਰੀ ਬਾਬਾ ਬਾਬਾ ਦਾ ਦਾ ਦਾ ਸਾਗਾ ਦੇ ਦਾ ਅੱਜ ਰੱਥਾ ਨਹੀਂ।